0: ਮੀਂਹ ਹੂੰ ਇੱਥ ਕੇ ਤੀ ਗੇ ਬੁਰਾ ਕਸ਼ ਮਤੀ ਗਾ ਹਮ ਜਿਹਮ ਟਕੇ ਦਿੰਗ ਤੀ ਬੈ ਮੀਂਹ ਹੂੰ ਏ ਗੇ ਮਤੀ ਗਾ ਹਮ ਜਿਹੇ ਹਿੰਦੂ ਤੀ ਬੈ ਮੀਂਹ ਹੂੰ ਗੇ ਵੇਰੀ ਰਸਕਲਾਂਗੇ ਨਿਯਮੰ ਹੰਦ ਮਕੁਰਮਸ਼ ਆਦਿ ਤੀ ਬੈ ਮੀਂਹ ਹੂੰ ਕਿਉ ਮਟਕੇ ਅਲਮਿੰਨਮ ਮਿਤ ਕੇ ਤੇ ਖਿਦਮਤ ਤੇਰੀ ਖੁਦ ਦਿਵੀ ਰਸਕਲਾਂਗੇ ਹੁਸਤੋ ਹਿਰਵੰਤ ਕਮਾਏ ਆਦਿ ਅਲਮਿੰਗ ਏਖਮ ਕੁਲਦਾਨ ਵਿਗਮ ਵਾ ਭਯ ਕਮ ਗਾਨ ਵਮੇ
1: وَإِنَّا إِلَىٰ رَبِّنَا لَمُنْقَلِبُونَ
0: ادي هما كشورم علمنگي ويري رسكلانگي حضرت علمن رجوع وانكن كشوري

0: ਇਕੜੀ ਮਿਆਰ ਇਕੜੀ ਇੱਕਾਵਿਸ ਮਿੰਟ ਫਾਂਸਾ ਸਿਕੰਦ ਮੇ ਦਿਵੇ ਰਾਜੇਗੜ ਦਿਵੇ ਰਾਜੇਗੜ ਨੂੰ ਗਿਣਸਤ ਮੰਦੀ ਬਾਅਦ ਜੁੜੇ ਇੰਦਰ ਪ੍ਰੋਗਰਾਮ ਅਤੇ ਖਬਰ ਮੇਤ ਕੜਾਲ ਮਫਾ ਹੁਣ ਕੈਸਾ ਅਗਣ ਮੈਂ ਪ੍ਰੋਗਰਾਮ ਆਇਆ ਕਿ ਕੁਰੀਆ ਤਾਣ ਮੇਦ ਕੇ ਪ੍ਰੋਗਰਾਮ ਇਹ ਸ਼ਾਲਾਨੀ ਅਗਣ ਸੁਲੋ
1: ਤੇ ਅਗਣ ਸੀਨ ਤਾਣ ਕੈ ਸੁਰੀ ਹਾ ਬੇਫਣ ਮਰਹਬਾ ਦੰਨੋ ਕੁਰੀ ਮੇ ਸਰਗ ਮੇ ਵਾਹਕ ਦਕ ਮੰਦੀ ਮੌਲੋ ਆਇਆ ਕਿ ਗਣ ਕੈਸ ਕੁਰੀਆ ਤਾਣ ਅਗਰ ਤਿਰੀ ਹਾ ਮੇ ਅਗਣ ਮੇ ਮੇਦ ਕੇ ਪ੍ਰੋਗਰਾਮ ਕੁਰੀਆ ਗੰਦਾਣ ਦੇ ਗੈ ਗੰਡ ਕਾ ਗੜ ਦੀ ਹੈ ਹਿੰਗਾਲੰ ਦੇ ਅਗਣ ਮੇ ਮੌਲੋ ਆਇਆ ਕਿ ਕੁਰੀਆ ਤਾਣ ਮੇਦ ਕੇ ਮੌਲੋ ਆ ਕਿ ਮਾਲੇ ਗ ਤੁਜੇ ਹੁ ਕੁੜ ਕੁਰਮ ਅਲੰ ਬੀ ਫੇਵਰ ਤੇ ਕਿ ਕੋ ਬਾਹੀ ਖਬਰ ਗ ਕੁਰੀ ਅਗਣ ਮੇ ਹਤਰ ਬੇਫਲ ਕਾ ਵਾਹਕ ਦਕ ਕਾਲਿ ਆਦਿ ਹਮ ਵਗੁਤ ਐਬੇ ਤੇ ਬੇਫਲ ਨੰ ਹੈ ਮੇ ਮਨਾ ਨੋਟ ਕੋ ਲਵਾ ਪੀਐਸਐਮ ਮੇ ਆਇਪ ਮੇ ਦੁਰ ਕੁਰਾ ਵਾਣਾ ਨੋਟ ਕੁਰੇ ਬੇਨ ਅਲਗੁਣ ਮੇਂਗੇ ਨੰਬਰ ਤਿਨੇ ਤਿਨੇ ਹਾਤਰੇ ਸੁਮਿੰਗ ਹੈ ਸੁਮਿੰਗ ਹੈ ਕਗੁਲ ਵਾਣਾ ਬੈਗ ਮਿਸ ਨਾ ਨੋਟ ਕੁਰੇ ਬੇਨ ਲਵੇ ਰਿਕਵੈਸਟ ਕੁਰਵੰ ਬੇਨ ਫੁਰ ਬੇ ਫੁਰ ਨਾ ਫੁਰਸਤ ਉਣਾਣ ਹੈ ਗੜ ਫੰਸਾਸ ਹਿੰਗੰਦੇ ਲਵੇ ਰਿਕਵੈਸਟ ਕੁਰਵੰ ਬੇਨ ਫੁਰ ਕੁਰਵਾਣੀ ਪੀਐਸਐਮ ਮੇ ਆ
2: ਆਈਕੇ ਪ੍ਰੈਜ਼ੈਂਟਸ
3: ਬਾਜੁਰ ਹਨੇ
4: IK Opticals in eng has rupiyai mate giwe faria kura wage nasib ri farataka debe fulaka drum loan umra dature mi promotion ga hedu kura komme eng has rupiyai ka coupon ne mi ge iturun tafato ekki brand takun 30% hame discount adi komme thing has rupiyai matin kura bawe faria ka fasa te kura rupiyai gift voucher adivas adivas nasiba gwasan kollu mang ailaya ratte hinnaiku avahan IK Opticals ziyara kura ba

ਮਨ ਰਸਕਲਾਂਗੇ ਏਉਰੇਂਗੇ ਕਿਵੈ ਬਦਲੁ ਹਿੱਪੇਵੀ ਮੇ ਫਹੇ ਦੋਗੁ ਕੁਰਾ ਮੀਹੁੰਗੇ ਨਿਮੁੰ ਵਨੀ ਕੁੰ ਫਦੇ ਕੁੰ ਕੰ ਖਲੇ ਗਫਾਨ ਦੇਖ ਵੜਾ ਗਨਵਾਸ਼ੇ।

0: ਫਿਰ ਵੀ ਇਹ ਮੀਹੁਨ ਇਬਰਤ ਖਮ ਗਈਆ ਮਿਸਾਲ ਖਮ ਗਾ ਤਿਮਨ ਰਸ ਖਲਾਂਗੇ ਏਵਰਨ ਲੇਵੀ ਮੇ
1: ਕੀਰਤ ਗੁਰਵਾਨ ਗਦੀ ਬੇ ਤਰਜਮਾਇਨ ਦੇ ਮੇ ਮਿਗੇਨਸਤਿਨੀ ਸੂਰਤ ਜ਼ੁਖਰਫ ਫਸ਼ਾਇਗੇਂ ਇਹ ਸੂਰਤ ਗ ਫੰਸਾ ਸਵਣ ਆਇਤ ਗਨੀਲਾ ਤਰਜਮਾ ਵਿਦਾਲ ਦੇ ਵਫਵਨੀ ਡਾਕਟਰ ਮੁਹੰਮਦ ਹਨੀਫ
2: ਦੁਨੀਏ ਕੇ ਹਤਰ ਬਿਤੁ
3: ਰਾਜੇ ਗੇ ਉਤੁਰਾ ਦੇਖਨੁ
2: ਖਬਰਾ ਮੌਲੂਮਾਤ
3: ਹੁਟੁ ਮੇਨਨੇਤਿ ਸਵੀਸ ਗਡੀਰੁ
2: ਦਿਵਹਿ ਰਾਜੇ ਕੇ ਅਡੁ
3: ਇੰਘਾ 741 ਕਿਲੋਹਰਟਸ ਮੀਡੀਅਮ ਵੇਵ 98 ਮੈਗਾਹਰਟਸ ਐਫਐਮ ਬੈਂਡ
4: ಗಡಿ ಮೆಂದುರು ಎಕ್ಕೆಜ್ಜೆ ತಿಬೆ ಫ್ರಂಗಡು ಸುಮತಿಯ ಗೆಂದವಣಿ ದೇ ರಾಜ್ಯ ಗಡು

0: ਤੇਸੇਵੇ ਕੀਰਤੇ ਕੁਰਾਨ ਕੀਵੰ ਹਗੜੇ ਬੈਗਾ ਅਲਗਣ ਮੈਂ ਗੇਨਸਤੇਨੀ ਮੁਸਤਫਾ ਫਿਲਾਵਲੇ ਮੇ ਪ੍ਰੋਗਰਾਮ ਕੀ ਤਜਵੀਦੁਗੇ ਹਮਤਕਾਇ ਗੋਤਾ ਕੀਰਤੇ ਕੁਰਾਨ ਕੀਵੰ ਦਸਕੋਦੇ ਪ੍ਰੋਗਰਾਮੇ ਮੇ ਪ੍ਰੋਗਰਾਮ ਫ ਹਤੇ ਜਹ ਅਲਗਣ ਮੈਂ ਗੇਨਸਤੇਨਨ ਦਿਵੇ ਬੋਂ ਖਬਰ ਯਫਹ ਕੁਰੀ ਕੇਂਦਾਨੀ ਹਿਦਾਇਤੁਗੇ ਮਗੁ ਪ੍ਰੋਗਰਾਮ ਮੇਰੇ ਗੇਸ਼ਾ ਨਮਾਦ ਵਗਤਵਾਣੀ ਹੈਗੜੀ 40 ਮਿੰਟ ਕਾ ਹੈਗੜੀ 40 ਫਹਿਗਾ ਇਲਾਨ ਤਕਾ ਦਿਨਨੁਂ ਗੇਨਸਤੇਨਨ ਅਦੀ ਯਫਹ ਮੇਰੇ ਅਸ਼ੇ ਚਾਰ ਗੇਨਸਤੇਨੀ ਦੁਨੀਆਗੇ ਕਲੇ ਮੇ ਪ੍ਰੋਗਰਾਮ ਫ ਹੈਗੜੀ ਬੈਗਾ ਸੋਧਿਹੁਂਗੇ ਬਗੀਚਾ ਪ੍ਰੋਗਰਾਮ ਗੇਨਸਤੇਨਨ ਅਦੀ ਯਫਹ ਮੇਰੇ ਨੁ ਚਾਰ ਗੇਨਸਤੇਨੀ ಆಹಾಶೆ ಬುನಾನ ಮಿ ಪ್ರೋಗ್ರಾಮ್ ದಿಹೆಚ್ಚಾರ ಜಕಾಯ್ ಮಿ ಪ್ರೋಗ್ರಾಮ್ ಗೆನಿಸ್ತೇನ ಫೋ ದಿಹಗಡಿ ಬ್ಯಾಗ ಫಿನಿಮಾಜಾಮ್ ಪ್ರೋಗ್ರಾಮ್ ಗೆನಿಸ್ತೇನ ಅದಿ ಫೋ ಮಿರೆ ಏಕಾರ ಜಹಾರ ಸ್ಟುಡಿಯೋ ಇಂ ಬಗುತು ಕುರಿಯಕಿಂದಾನಿ ಹಿಯಾಲೆ ದೀಬಲ ಮಿ ಪ್ರೋಗ್ರಾಮ್ ಮಿಹರ್ ಗಡಿ ಇರೋಸಿ ಹಗಡಿ 30 ಮಿನಿಟ್ ಮಿ ದಿವೆ ರಾಜ್ಯ ಗಾಡು
1: ಮುಸ್ಹಫು ಫಿಲಾವಳೆ
2: بسم اللہ الرحمن الرحیم السلام علیکم ورحمۃ اللہ وبرکاتہ مصطفی فداولی میں سلسلہ کے پروگرام تاڑو سمندہ محب فن مرحبا دنما پروگرام کا بدل کل یالگن اور میں محمد رمیز مصطفی فداولی کے میت کے پروگرام کا مگنس تنے سورۃ الطلاق کے ایبن ایت الفشگین سورۃ کے فس ون ایت کے نیلا پروگرام کا بیرو دار ورن کی فوزیا محمد سیما آدم ادی شزلین احمد لانا گو ادبانی القاری علی وحید عبد الرحمن
3: السلام عليكم ورحمة الله وبركاته
4: وعليكم السلام ورحمة الله وبركاته
3: مصحف في الأول ميدو مي پروگرام گا كيواني سورة الطلاق گ فرتما آيت فشاگين سورة گ فسون آيت گ نيلا ميدو مي في الأول ميوني فستيكا فنساس أول صفحة گ پروگرام أدو سوغنيها فراتكم فستيكا فنساس أول صفحة هلواگين ಮಿಯದುಗೆ ಫಿಲಾವಳ ಅಡುವ ಸಂತಿಬ್ಬೆಂ ಎದೆ ಎಮ್ಮ ಫುರತ ಮುದರ್ರಿಸ್ ಕ್ಯಾದೇನ ಫಿಲಾವಳ ಹುರಿಹಾ ಕುದಿನಸ್ ಅಡುವ ಹಂತಿಬೇತಿ
5: ಅಊದು ಬಿಲ್ಲಾಹಿ ಮಿನಶ್ ಶೈತಾನಿರ್ ರಜೀಂ ಬಿಸ್ಮಿಲ್ಲಾಹಿರ್ ರಹ್ಮಾನಿರ್ ರಹೀಂ

0: ਮਹਿਰ ਗੜਿੰਗ ਇਗਾਰ ਗੜਿ ਵਿਹੀ ਮਿਨਟ ਮਿਵਣ ਹਿੰਗਾਫਾ ਕੁਰੀ ਮੇਦਨੀ ਖਿਆਲ ਦੇ ਬਲਸ਼ੋ ਮਹਿਰ ਮਿਵਣ ਅਣਿਕ ਸੀ ਤੁਰੇ ਹੰ ਤੇਰੇ ਕਾ ਗੁਲਫਾ ਇਲਹਮ ਅਸਲਾਮ ਅਲੈਕੁਮ ਕਬਾ ਕਿਨਿੰ ਹਾਲ
1: ਮੈਂ
2: ਗਾ ਬੋਇਨ ਨਾ ਮਿਗੜੀ ਕਿ ਨਾਮ ਕਿਨ ਕਿਨ
0: ਅਲਿਫ ਅਲਿਫ ਤੋੜਦੋ
2: ਕੋਨ ਕਮੇਗ ਮਿਗੜੀ ਕ ਤਿਉਲੇ ਨੀ ਨਿਦਾ ਗੜੀ ਤੇ
1: ਗੜੀ ਮੀਨੀ ਹਮ ਮੀ ਪ੍ਰੋਗਰਾਮ ਮ ਅਡਵਾਂ ਆਹ ਮੇ ਦੇ ਹੜਵਾਲੇ ਮੀਨੇ
2: ਦਾ ਨਾ ਬਰ ਰਾਂਗਲ ਤੇ ਮੇਰੇ ਕੇ ਹਿਆਲ ਬੈਣੋਂ ਵਾ ਮੌਲੋ ਇੰਗੇ ਤਾ
1: ਆਹ ਹੜਵਾਲਾ ਨਹੀਂ ਕੋ ਮਿਸਾਲ ਕਾ
0: ਕਬਾ ਇਲਹਾਮ ਗੇ ਖਿਆਲ ਕੀ
1: ਹਰੇ ਗੇ ਹਿਆਲ ਕੀ ਹਮ ਵੀਚ ਵਕਿੰ ਮੋਲੋਂ ਦੋ ਨੋ ਨੀਆ ਹਮ ਵੀਚ ਵਾਦਕ ਮਮ ਮਨ ਵਾਦਕ ਇੱਕੋ ਉਲੋਂ ਇੰਨਣ ਵਕਿੰ ਉਲੋਂ
0: ਮੇਰ ਅਸਲੋ ਮੇ ਅਣੇ ਹਾਦਸਾਗ ਮੇ ਵਾਗਤਿਕੇ ਅਣੇ ਰਟੇ ਵੇਗ ਉਲੇ ਦੇਖੋ ਦੇ ਮੇ ਸਬ ਬੇਣੂ ਵੇ ਵਕਿੰ ਉਲੇ ਇਕਮ ਕੋ ਮੰਮਾ ਕਾਰ ਬੁਨਾਣੇ ਗੋਤਣੇ ਗੇ ਮੇ ਦੇਖੋ ਦੇ ਮੇ ਉਲੇ
1: ਬੁਨਾਣ ਰੀਚ ਦੋ ਇਹ ਜੇ ਬੁਨਾਣ ਬੁਨੇ ਵਾ ਵਕਿੰ ਹਰਨ ਹੀ ਆਦੇ ਵਕਿੰ ਮਮ ਉਲੋਂ ਨੂੰ ਯਾਰ ਮਮ ਮੈਨ ਕੋ ਨੂਲ ਵਕੀਆ
2: ਮੇ ਹਰੋ ਮੇ ਸਾਦ
1: ਸੋ ਦੋ ਜੇ ਨੀ ਇਹ ਮਮ ਮੈਨ ਕੇ ਮੈਨ ਪੈ ਉਲੇ ਵੇਗ ਗੇ ਚਰੇ ਉਲੇ ਰੋਇਂ
0: ಮಮ್ಮಗೆ ರುಹುನ್ ಲಿಬಿಗೆ ವಕಿಂಗ್ ಉಳು
1: ರುಹುನ್ ಲಿಬಿಗೆ ವಕಿಂಗ್ ಉಳು ತಂಗಳಿ